0: This is a public service announcement.
1: Everybody. The station. That plays
2: foot tapping music.
3: Hazar 97.1 FM.
4: यही है आपका अपना रेडियो स्टेशन।
5: ठहरिए जरा, ये कमर्शियल तो सुन ले।
6: ओए खुशियाँ मनाओ, पंगड़े पाओ, पंगड़े पाओ, पंगड़े पाओ, पंगड़े पाओ।
7: आज तो बहुत खुश लग रहे हैं। खैर तो है,
6: मेरी बीवी का वीजा हो गया जी।
7: ओहो मुबारकबाद, बहुत जल्दी आ गया।
6: सारी नसीब दी गल है, मैं लोकल वीजा मायरीन दी मदद लई सी जी।
7: उनका नाम ही बता दे, हमें भी कभी जरूरत पड़ सकती है।
6: AMH सॉलिसिटर्स। ਹੋਰ ਕੌਣ? ਉਹ ਵਧੀਆ ਨੇ, ਦੋਸਤਾਨਾ ਮਾਹੌਲ, ਤੇਜ਼ ਤੇ ਜਲਦੀ ਕੰਮ ਕਰਦੇ ਨੇ। ਸੋਨੇ ਤੇ ਸੁਹਾਗਾ ਇਹ ਕਿ ਉਹ ਹਰ ਤਰ੍ਹਾਂ ਦਾ ਵੀਜ਼ਾ ਐਕਸਟੈਂਸ਼ਨਸ, ਇਨਡੈਫਿਨਿਟ ਲੀਵ ਟੂ ਰਿਮੇਨ ਔਰ ਸਿਟੀਜ਼ਨਸ਼ਿਪ ਐਪਲੀਕੇਸ਼ਨਸ ਵੀ ਕਰਦੇ ਨੇ।
7: ਚਲੇ ਉਨ੍ਹਾਂ ਦਾ ਪਤਾ ਵੀ ਬਤਾ ਦੇ, ਆਪਕੋ ਤਾਂ ਜ਼ੁਬਾਨੀ ਯਾਦ ਹੋਗਾ।
6: ਹਾਂਜੀ ਕਿਉਂ ਨਹੀਂ, ਨੋਟਿੰਗਮ ਰੋਡ, ਨਿਊ ਬੇਸਫੋਰਡ, ਨੋਟਿੰਗਮ।
7: ਜ਼ਬਰਦਸਤ, ਮੈਂ ਉਨਸੇ ਰਾਬਤਾ ਕਰੂੰਗੀ ਆਪਣੀ ਫੈਮਿਲੀ ਕੇ ਵੀਜ਼ਾ ਕੇ ਲਈ। ਨੰਬਰ ਕਿਆ ਹੈ?
6: ਲੋ ਜੀ, ਉਹ ਵੀ ਜ਼ੁਬਾਨੀ ਯਾਦ ਹੈ, 0115-671-3677। ਪਿਓਰ ਜਿਮ ਦੀ ਬਿਲਡਿੰਗ ਵਿੱਚ ਨੇ, ਮੁਫਤ ਦਾ ਮਸ਼ਵਰਾ ਲਓ ਜੀ।
8: AMH Solicitors, Immigration Lawyers at Sovereign House, 184 Nottingham Road, New Bedford, Nottingham, NG7 7BA. Large free car park available, or call them on 0115 671 3677.

0: ਜਿਮ ਦੀ ਬਿਲਡਿੰਗ ਵਿੱਚ ਨੇ। ਮੁਫਤ ਦਾ ਮਸ਼ਵਰਾ ਲਓ ਜੀ।
1: AMH Solicitors, Immigration Lawyers at Sovereign House, 184 Nottingham Road, New Baysford, Nottingham, NG7 7BA. Large free car park available, or call them on 0115 671 3677.